ਓਏ ਪੰਜ ਲੈ ਕੇ ਇੱਥੇ ਖਾਂਦਾ ਸੀਗਾ ਲੇਜ਼, ਉਹ ਦੇਸ਼ੋਂ ਕਾਲੀ ਤੁਕਾ ਤੋਂ ਗਿਆ ਪਰਦੇਸ, ਛੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ, ਉੜੀਕਦਾ ਆ ਪੁੱਤ ਤੇ ਉੜੀਕਦੀ ਆ ਧੀ।